ਨਾ ਫਲੇ ਮੰਨਾ ਸਾਥੀਆ ਯੋ ਨਾ ਨਾ ਤੇ ਮਾਂ ਸਕਤਾ ਬਾਦ ਕਰਾ ਸਕਤ ਦਾ ਬਾਦ ਤੇ ਮਾਂ ਸਕਤਾ ਨੇ ਤੇ ਕਰਾ ਸਕਤ ਜਾ ਦੇ ਨੇ ਹਮ ਪੈਨ ਸੋਨ ਰੋਂ ਫਿਰ ਫਾਦ ਬੈਨ ਸੋਚੀ ਆਲ ਦੇ ਤੇ ਅਤ ਫਾ ਮਾਰਕਟ ਦਾ ਫੋਰ ਬਣ ਜਾ ਨੇ ਬਦਾ ਮਨਾਇ ਜਾ ਤੁਤ ਕਰ ਪਜੀ ਬਦਵਾਹ ਬੁਆ ਭੁਕਿਆ ਮਨ ਮਾਸੋ ਤਿਤਾ ਮਨੰਗੋ ਤਮਨਾਇ ਨੰਦਾ ਤੇ ਯੇ ਆਹ